0: ਰੇਡੀਓ ਪਾਕਿਸਤਾਨ ਟੋਰਾਂਟੋ ਸੀਮਾਰ 101.3 ਐਫਐਮ ਸਟੂਡੀਓਜ਼ ਮੇਰਾ ਆਪਣਾ ਨੰਬਰ 416-593-0003 ਹਾਈ ਕਮਿਸ਼ਨਰ ਆਫ ਪਾਕਿਸਤਾਨ ਆਟਵਾ ਮੇ ਮੁਹੰਮਦ ਸਲੀਮ ਸਾਹਿਬ ਕਾ ਇੱਕ ਪੈਗਾਮ ਹੈ ਯੋਮ ਆਜ਼ਾਦੀ ਕੇ ਹਵਾਲੇ ਸੇ ਵੈਰੀ ਸ਼ਾਰਟ ਐਂਡ ਸਵੀਟ ਇੱਕ ਮਿੰਟ ਕਾ ਉਸਕੇ ਬਾਅਦ ਛੋਟਾ ਸਾ ਬ੍ਰੇਕ ਲੇਂਗੇ ਉਸਕੇ ਬਾਅਦ ਫਿਰ ਆਪਕੀ ਲਾਈਵ ਕਾਲਸ ਲੇਂਗੇ ਸਟੂਡੀਓਜ਼ ਮੇਰਾ ਆਪਣਾ ਨੰਬਰ 416-593-0003 ਹਾਈ ਕਮਿਸ਼ਨਰ ਆਫ ਪਾਕਿਸਤਾਨ ਇਨ ਕੈਨੇਡਾ ਮੁਹੰਮਦ ਸਲੀਮ ਸਾਹਿਬ
1: ਅਸਲਾਮ ਵਾਲੇਕੁਮ ਐਂਡ ਗੁੱਡ ਮਾਰਨਿੰਗ ਇਟ ਇਜ਼ ਮਾਈ ਯੂਨੀਕ ਪ੍ਰਿਵਿਲੇਜ ਐਂਡ ਆਨਰ to extend felicitations to the Pakistani community living across Canada on the commemorations of the 80th Independence Day of the Islamic Republic of Pakistan and the year-long 150th birth anniversary celebrations of Qaid-e-Azam Muhammad Ali Jinnah. For the decades ahead, Pakistan will continue to pursue peace, dialogue and cooperation among states. Pakistan Zindabad, long live Pakistan Canada friendship Jashn e Azadi Mubarak I thank you Radio Pakistan Toronto
2: پٹکڑاہی کی پکنک لوکیشن میں آپ کے لیے حلوہ پوری کا اسپیشل ناشتہ ایسا ذائقہ جو آپ نے پہلے کبھی چکھا ہی نہ ہو صبح 11 بجے سے آپ کے لیے اوپن اس کے علاوہ بٹکڑاہی کی روایتی کڑاہی بیف پائے نہاری کھوئے والے چنے اسموکی کیما بٹر اور سیسمی نان لسی اور بے شمار آئٹمس کیٹرنگ کے لیے اسمال اور لارج ٹریز اویلیبل ہیں ریسٹورینٹ کے ساتھ 150 لوگوں تک کی پارٹی کے لیے بینکوٹ ہال جس میں مہندی برتھ ڈے ویڈنگ فیملی یا کارپوریٹ ایونٹس ارینج کیے جا سکتے ہیں بکنگ کے لیے ابھی کال کر لیں بٹکڑاہی 820 کنگسٹن روڈ پکرنگ 905-839-0002 الکرم جیولرز اگر آپ کو دبئی اور مڈل ایسٹ جیسے زیورات کی تلاش ہے تو اب آپ کو دور جانے کی بالکل ضرورت نہیں آج ہی ہمارے مسیساگا رجوے کے اسٹور پر تشریف لائیے الکرم جیولرز جہاں آپ کو ملیں گے سونے کے بہترین کنگن کڑے جھمکے ہار اور سونے کے بہترین سیٹس شادی ہو یا مہندی یا کوئی بھی فنکشن آپ کی پسند کے تمام زیورات آپ کو ہمارے اسٹور پر موجود ملیں گے آج ہی وزٹ کیجیے الکرم جیولرز 3465 پلاٹینیم ڈرائیو یونٹ 99 مسیساگا 9058280009 It's 905-828-0009. Your login ho alkaramjewelers.ca. Alkaram Jewelers.
3: Sirf mortgages. That's Rajiv Talwar, the mortgage superstar. Mortgage residential, low ya commercial. For customized mortgage solutions, choose Rajiv Talwar. Mushkil se mushkil mortgage ho, last minute deal ho, ya phir credit issues ho. Rajiv Talwar ka wasi ilm aur tajurba aapka kaam aasan kar dega. To yaad rakhiye, mortgage unse mat lijiye jo mortgage bhi karte hain, balki mortgage sirf unse lijiye jo mortgage hi karte hain. Call Rajiv Talwar of Leading Edge Mortgage Experts 905-819-1001 905-819-1001 License number 12374
4: Is Raksha Bandhan Rajdhani lekar aaye hain Bhai Behen and Blessings Giveaway Jito Electric Scooter, PlayStation 5, Dyson Airwrap, Nintendo Switch, Ray-Ban Meta Glasses aur bhi bahut sare exciting prizes
5: Rajdhani ki kisi bhi location par visit karein, purchase karein 12 se 29 August tak QR code scan karke apni info aur entry submit kare
4: 26 locations across Canada
6: for more information visit rajdhanisweets.ca
2: اپنے خوشی کے لمحات کو یادگار بنائیں آئیکن ایونٹ سپیس میں شادی مہندی ریسپشن برتھ ڈے پارٹیز کارپوریٹ ایونٹس غزل اور قوالی نائٹس یا کسی بھی تقریب کے لیے 3 خوبصورت اور شاندار ہالز ہیں جہاں 1200 تک گیسٹس کی بھرپور مہمان نوازی کر سکتے ہیں تمام حلال ڈشز پاکستانی شیف کی نگرانی میں روایتی ذائقوں کے ساتھ تیار کی جاتی ہیں ان ہاؤس سٹیجنگ آڈیو ویژول سسٹم 10 پروجیکٹر سکرینز مکمل ٹیکنیکل سپورٹ کے ساتھ 6887 ڈکسی روڈ مسیساگا information and booking call Mr. Alam 437-425-2500 or Brompton mein Queens Manor Event Center 2 Auction Lane Brompton for more information call 416-814-3600
7: Toronto, taiyar ho jao. Sabse zyada intezar karne wali family entertainment night Inaam Ghar Canada 11 September ko jisme hogi aapki mulaqat Pakistani superstar Junaid Khan se. Ticket sirf $50. VIP ticket $75 jisme shamil hai photo session. Booking ke liye abhi call kijiye 416-710-6777. E-transfer inaamgharcanada@gmail.com.
8: The views expressed here during discussions, debates, and other programs are strictly that of the participants and not of the management of Radio Pakistan Toronto and CMR. Similarly, Radio Pakistan Toronto is not liable for any false, misleading messages from our advertisers. An advertiser is solely responsible for claims and litigation that may arise from airing of such ads.
0: Radio Pakistan Toronto CMR 101.3 FM Studios mein raabte ke number 416-593-0003. Aapki live calls lenge. Aaj main Pakistan ke hawale se, yom Pakistan ke hawale se baat karna chahunga ke kis tarah se hum mana rahe hain, kya hona chahiye, kya behtri honi chahiye. Acha jo din aise hote hain isme positive thinking rehni chahiye, isme isi hawale se baat karni chahiye. Zarur bahut se logon ka khayal hai ke Pakistan mein jamhooriyat nahi hai, huqooq e azadi nahi di ja rahi hai. Imran Khan sahab ke hawale se bahut se log jo hain मोतरिज हैं कि वो काफ़ी अरसे से जेल में हैं, कैद में हैं, उनके मुकदमात नहीं सुने जा रहे हैं. दुरुस्त बहुत सारी बातें, हर एक के दलाइल दुरुस्त होंगे, लेकिन मैं चाहूँगा थोड़ा सा आज पॉजिटिव इमेज क्या है, मज़ीद क्या पाकिस्तान को करने की ज़रूरत है. पॉजिटिवली तनकीद नहीं, क्या बेहतर हो सकता है. तनकीद ज़ाहिर उसमें होगी. मैं ये चाहूँगा कि आज इस हवाले से पाकिस्तानियों में पाकिस्तान के हवाले से अगर कोई बात हो तो प्लीज़ वो करें. बाकी आपकी मर्ज़ी है, आपके प्लेटफॉर्म आपके लिए है और आप उसमें बात कर सकते हैं. एज यूजल हमारे पास पहले कॉलर जो हैं 797 है, तो उन्हीं से बात कर लेंगे. पहले मैं तमाम जो सुनने वाले दोस्त हैं तमाम को जश्न आज़ादी पाकिस्तान एक बार फिर बहुत बहुत मुबारक. जी सर, आप ऑन एयर हैं. 797 सर,
9: कैसे हैं आप?
0: जी बिल्कुल ठीक, थैंक यू सर, शुक्रिया.
9: देखिए जी जनाब, सबसे पहली बात तो ये है कि अभी आपने जो मैसेज पढ़ा है, एक आपके काउंसलर है कौन साहब है
0: हमारे हाई कमिश्नर टू कनाडा,
9: उनको चाहिए कम अज कम पाकिस्तानी है और कम अज कम अपनी जबान
0: नहीं, नहीं, नहीं, वो, नहीं, नहीं, नहीं, वो ऐसा होता है नहीं. वहाँ पे जब आप हैं ऑटवा में, एक बहुत से लोग हैं, मैसेज होता है वो उसको देना होता है, तो वो जनरली जो इंग्लिश में ही आता है, उर्दू में नहीं आता.
9: यार ऐसे मत करें, आप तो कम अज कम सपोर्ट ना करें.
0: नहीं सपोर्ट की वो नहीं, वो दुरुस्त है.
9: अपने कौमी दिन पे ठीक है, आप हर चीज में अपने,
0: नहीं ऐसा नहीं होता. नहीं अब
9: मुझे,
0: आप कैनेडा में हैं, पाकिस्तान में नहीं है. जो पाकिस्तान के प्राइम मिनिस्टर प्रेसिडेंट का भी मैसेज आता है वो इंग्लिश में ही आता है बाहर, वहाँ ठीक है ट्रांसलेशन होती है, तो यहाँ पे वो इंग्लिश में ही चलता है. ये प्रोटोकॉल है, इसमें कोई पसंद नापसंद की बात नहीं है.
9: मुझे इंग्लिश नहीं चाहिए.
0: नहीं आप नहीं चाहिए, आप ना करें, आप पसंद नहीं है, आप ना ही करें. आप कभी तो पॉजिटिव हो जाए, कभी तो पॉजिटिव हो जाए. मैंने आपसे रिक्वेस्ट की थी शुरू करने से पहले बात के पॉजिटिवली आज बात करें, एक पाकिस्तान का दिन है, आप फिर उसको नेगेटिव लेके गए. प्लीज मेरी आपसे रिक्वेस्ट है, अगर आप इसी तरह से रहेंगे तो मेरे लिए मजबूरी हो जाएगी. आप पॉजिटिव भी बात कर लिया करें, कभी
9: आज क्या करेगी, इससे ज्यादा क्या करेगा,
0: क्या करूंगा, मतलब पॉजिटिव बात.
9: मैं ये करूंगा ना, मैं ये करूंगा कि अगर मैंने, मैं अगर मेरा कौमी दिन है आजादी का और मैं उन्हीं की जबान में मैसेज सुन रहा हूँ जिन्होंने मुझे गुलाम बनाया था, मेरे आबा व अजदाद की
0: कोई गुलामी. आप वो एक चीज दुरुस्त है, वो 1857 के बाद के बहुत से सिलसिले रहे हैं,
9: लेकिन
0: आपकी जिम्मेदारी भी होती है ना, मतलब आप इंसान की जिम्मेदारी. चलिए सर, आपका पॉइंट ऑफ व्यू है, मैं आपके पॉइंट ऑफ व्यू, चलिए आगे बात करें. चलिए
9: पॉइंट ऑफ व्यू से ना एग्री हो ना एग्री हो,
0: बिल्कुल मैं एग्री नहीं हूं जी. चलिए ठीक है, ऑलराइट, नेक्स्ट कॉल की तरफ चलेंगे. 5415 सर आप, लेकिन प्लीज कोई कमेंट नहीं कीजिएगा, जो इन्होंने कहा उनके ऊपर कोई कमेंट ना करें, अपनी बात करें प्लीज. 5415 जी सर, आप ऑन एयर हैं.
10: अस्सलाम वालेकुम.
0: जी वालेकुम सलाम. जी वालेकुम सलाम सर,
10: जनाब पटेल साहब की आवाज.
0: जी अल्हम्दुलिल्लाह बिल्कुल ठीक. जी बिल्कुल,
10: सब तो पहला तो सारे पाकिस्तानी दुनिया के जिस खिते जिस जगह से रहने सब लोग जिसने दादी
0: जी,
10: अल्लाह ताला पाकिस्तान की हिफाजत फरमाए, पाकिस्तान को दिन दुगनी रात चौगुनी तरक्की दे
0: जी.
10: अच्छा पट्टी साहब गल ए वे कि कुछ गल्ला वेखो तलख हुंदियां ने लेकिन वो सच्चाई हुंदी है, ते वो इलाज हुंदा चाहिदा हुंदा ना, इलाज जिहड़ा है वो करना चाहिदा है. जायज तनकीद भी करनी चाहिदी है,
0: बिल्कुल करनी चाहिदी
10: है, ते जायज
0: तारीफ भी करनी
10: चाहिए, तारीफ भी करनी,
0: बिल्कुल ठीक, बिल्कुल
10: पहला फर्क रखना चाहिए जिंदगी. अच्छा पट्टी साहब गल ए जिन्हें भी दुनिया दे विच पाकिस्तान दे जिस जिस मुल्क दे विच भी अंबेसडर बैठे हुए ने उन्हां दी कुछ ड्यूटियां ने पट्टी साहब,
0: जाहिर
10: उन्हां दी सिर्फ इको ड्यूटी है कि पाकिस्तान दा इमेज बेहतर बनाना
0: जी हां,
10: ओरे वास्ते वर्क करना, पाकिस्तान दे वास्ते अपॉर्चुनिटीयां ढूंढ लभनियां,
0: बिल्कुल ठीक.
10: ओ अपना काम अगर इमानदारी दे नाल पट्टी साहब एहो ही जेड़े ब्यूरोक्रेट हुंदे ने ना ਉਹ ਕੁਛ ਵਕਤ ਤੋਂ ਬਾਅਦ ਜਿਸ ਵੇਲੇ ਰਿਟਾਇਰ ਹੋ ਜਾਂਦੇ ਹੁੰਦੇ ਤੇ ਸਾਨੂੰ ਰੇਡੀਓ ਟੀਵੀ ਮੁਖਤਲਿਫ ਪ੍ਰੋਗਰਾਮਾਂ ਚ ਆ ਕੇ ਭਾਸ਼ਣ ਦੇ ਰਹੇ ਹੁੰਦੇ ਨੇ ਕਿ ਪਾਕਿਸਤਾਨ ਨੂੰ ਇੰਜ ਕਰਨਾ ਚਾਹੀਦਾ, ਪਾਕਿਸਤਾਨ ਨੂੰ ਐ ਕਰਨਾ ਚਾਹੀਦਾ, ਪਾਕਿਸਤਾਨ ਦੁਨੀਆਂ ਚ ਪਿੱਛੇ ਰਹਿ ਗਿਆ। ਲੇਕਿਨ ਭੱਟੀ ਸਾਹਿਬ ਇਹਨਾਂ ਲੋਕਾਂ ਦੀਆਂ ਵੀ ਤਾਂ ਡਿਊਟੀਆਂ ਨੇ ਨਾ। ਕਾਸ਼ ਹਾਈ ਕਮਿਸ਼ਨਰ ਸਾਹਿਬ ਅੱਜ ਦੱਸਦੇ ਕਿ ਮੈਂ ਇੱਕ ਸਾਲ ਆਪਣੇ ਪੈਗਾਮ ਦੇ ਵਿੱਚ ਭਾਵੇਂ ਕਿਹੜੀ ਜ਼ਬਾਨ ਵਿੱਚ ਦੱਸਦੇ, ਮੈਨੂੰ ਕੋਈ ਰਿਮਾਇੰਡ ਨਹੀਂ ਹੈ, ਲੇਕਿਨ ਉਹ ਦੱਸਦੇ ਕਿ ਮੈਂ ਜਿਉਂ ਦਾ ਅਪੁਆਇੰਟਡ ਹੋਇਆ ਵਾਂ ਮੈਂ ਪਾਕਿਸਤਾਨ ਲਈ ਕੈਨੇਡਾ ਦੇ ਵਿੱਚ ਇਹ ਸਫਾਰਤਕਾਰੀ ਕੀਤੀ ਹੈ।
0: ਠੀਕ,
10: ਮੈਨੂੰ ਖੁਸ਼ੀ ਹੁੰਦੀ।
0: ਅੱਛਾ ਮਤਲਬ ਹੁਣ ਮੈਂ ਥੋੜ੍ਹਾ ਦੱਸ ਦਵਾਂ, ਇਹ ਜਿਹੜਾ ਪੈਗਾਮ ਇਸ ਤਰ੍ਹਾਂ ਦਾ, ਪੈਗਾਮ ਸਿਰਫ ਜਸਟ ਬ੍ਰੌਡਕਾਸਟ ਹੁੰਦਾ ਹੈ, ਮਤਲਬ ਮੁਮਕਿਨ ਹੈ ਸਾਡੇ ਵਾਸਤੇ ਦੋ ਲੋਕਾਂ ਵਾਸਤੇ ਕੀਤਾ ਹੈ। ਉਹ ਆਪਣਾ ਉਹਨਾਂ ਨੇ ਉਹ ਜਿੱਥੇ ਤਕਰੀਰ ਕੀਤੀ ਹੋਏਗੀ ਨਾ ਆਟੋਵਾ ਦੇ ਵਿੱਚ, ਉਹਨਾਂ ਨੇ ਸਾਰੀਆਂ ਚੀਜ਼ਾਂ ਦੱਸੀਆਂ ਹੋਣਗੀਆਂ। ਇਹ ਪਿਛਲੇ ਦਿਨ ਇੱਥੇ ਆਏ ਸੀ
10: ਉਹਨਾਂ ਨੇ
0: ਉਹਨਾਂ ਨੇ ਸਾਰਾ ਕੁਝ ਦੱਸਿਆ ਕਿ ਉਹਨਾਂ ਨੇ ਕੀ ਕੀਤਾ ਪਾਕਿਸਤਾਨ ਵਾਸਤੇ। ਲੇਕਿਨ ਬਹਰਹਾਲ ਆਫਕੋਰਸ ਉਹਨਾਂ ਨੂੰ ਜ਼ਿਆਦਾ ਇੰਟਰੈਕਸ਼ਨ ਕਰਨਾ ਚਾਹੀਦਾ ਕਮਿਊਨਿਟੀ ਨਾਲ, ਔਰ ਦੱਸਣਾ ਚਾਹੀਦਾ ਕੀ ਹੋ ਰਿਹਾ। ਠੀਕ ਤਰੀਕਾ,
10: ਮੈਨੂੰ ਇੱਕ ਗੱਲ ਦਾ ਪਤਾ, ਬਹੁਤ ਸਾਰੇ ਪਾਕਿਸਤਾਨੀ ਆ ਕੇ ਦੱਸਦੇ ਨੇ ਜਦੋਂ ਪਾਕਿਸਤਾਨ ਅੰਬੈਸੀ ਦੇ ਵਿੱਚ ਜਾਂਦੇ ਨੇ ਨਾ, ਤੇ ਉਹਨਾਂ ਨੂੰ ਸ਼ਿਕਾਇਤਾਂ ਹੁੰਦੀਆਂ ਨੇ, ਔਰ ਇਹ ਸ਼ਿਕਾਇਤਾਂ ਨਹੀਂ ਹੋਣੀਆਂ ਚਾਹੀਦੀਆਂ। ਮੇਰਾ ਤਾਂ ਇੱਕੋ ਗੱਲ ਹੈ ਕਿਉਂਕਿ ਇਹਨਾਂ ਲੋਕਾਂ ਦੀ ਖਿਦਮਤ ਵਾਸਤੇ ਇੱਥੇ ਬੈਠੇ ਨੇ ਨਾ।
0: ਬਿਲਕੁਲ ਠੀਕ ਹੈ। ਹੁਣ ਤਾਂ ਸਰ ਦੋ ਤਿੰਨ ਚੀਜ਼ਾਂ ਹੈ ਜਿਹੜੀਆਂ, ਕੌਂਸਲੇਟ ਜਾਣਾ ਪੈਂਦਾ, ਅਦਰਵਾਈਜ਼ ਤਾਂ ਸਾਰਾ ਕੁਝ ਆਨਲਾਈਨ ਹੀ ਹੈ। ਹੁਣ ਤਾਂ ਸਿਰਫ
10: ਆਨਲਾਈਨ,
0: ਹਾਂ ਹੁਣ ਤਾਂ ਕੁਝ ਚੀਜ਼ਾਂ ਹੈ
10: ਪ੍ਰੋਸੀਜਰ ਦੇ ਵਿੱਚ ਵੀ। ਪੱਟੀ ਸਾਹਿਬ ਲੋਕਾਂ ਨੂੰ ਬਹੁਤ ਸਾਰੀ ਪ੍ਰੋਬਲਮ, ਕਿਉਂਕਿ ਤੁਹਾਨੂੰ ਪਤਾ ਹੈ ਇੱਕ ਵੱਡੀ ਐਕਸਪੀਰੀਅੰਸ ਜਿਹੜੀ ਤੁਹਾਡੀ ਉਹ ਆਨਲਾਈਨ ਚੀਜ਼ਾਂ ਨਹੀਂ ਕਰਦੇ, ਲੇਕਿਨ ਮੈਂ ਇਹਦੇ ਚ ਉਲਝਣਾ ਨਹੀਂ ਚਾਹੁੰਦਾ। ਬਹੁਤ ਛੋਟੀ ਜਿਹੀ ਗੱਲ ਆ, ਮੈਂ ਇਹਨਾਂ ਦੇ ਵਿੱਚ ਉਲਝਣਾ ਨਹੀਂ ਚਾਹੁੰਦਾ, ਲੇਕਿਨ ਤਰੀਕਾ ਰਾਏ ਹੈ ਕਿ ਇਹ ਚੀਜ਼ ਸਾਨੂੰ ਬਿਆਨ ਕਰਨੀ ਚਾਹੀਦੀ ਹੈ। ਇੱਕ ਗੱਲ, ਦੂਸਰੀ ਗੱਲ ਪੱਟੀ ਸਾਹਿਬ, ਗੱਲ ਇਹ ਵੇਖੋ ਪਾਕਿਸਤਾਨ ਜਿਹੜਾ ਹੈ ਨਾ, ਉਹ ਬਹੁਤ ਪੱਟੀ ਸਾਹਿਬ ਸ਼ਾਇਦ ਸਾਡੀ ਤੁਹਾਡੀ ਨਸਲ ਨੂੰ ਸਾਨੂੰ ਉਹ ਅੰਦਾਜ਼ਾ ਨਹੀਂ ਹੈ ਕਿ ਪਾਕਿਸਤਾਨ ਜਿੰਨਾ ਬਣਾਇਆ ਸੀ ਉਹਨਾਂ ਕਿਹੜੇ ਕਿਹੜੇ ਕਰਬ ਦੇ ਵਿੱਚੋਂ ਗੁਜ਼ਰ ਕੇ ਸਾਡੀਆਂ ਉਸ ਵਕਤ ਦੀਆਂ ਮਾਵਾਂ ਭੈਣਾਂ ਕਿੰਝ ਖੁਦਕਸ਼ੀਆਂ ਕਰਕੇ ਆਪਣੀਆਂ ਜ਼ਿੰਦਗੀਆਂ ਆਪਣੀਆਂ ਇੱਜ਼ਤਾਂ ਮਹਿਫੂਜ਼ ਕਰਕੇ। ਮੇਰਾ ਖਿਆਲ ਹੈ ਕਿ ਦੁਨੀਆਂ ਦੀ ਸਭ ਤੋਂ ਵੱਡੀ
0: ਹਿਜਰਤ
10: ਜਿਹੜੀ ਖੂਨ ਰੇਜ਼ੀ ਹੋਈ ਹੋਵੇਗੀ ਪਾਕਿਸਤਾਨ ਦੇ ਬਣਨ ਦੇ ਉੱਤੇ ਹੋਈ ਹੋਵੇਗੀ।
0: ਠੀਕ ਹੈ ਜੀ, ਸਹੀ।
10: ਉਹਦੇ ਵਿੱਚ ਇੰਡੀਆ ਪਾਕਿਸਤਾਨ ਦੋਵਾਂ ਕਿਸਮ ਦੇ ਲੋਕ ਉਹਦੇ ਵਿੱਚ ਸ਼ਾਮਲ ਸਨ, ਔਰ ਸਾਨੂੰ ਚਾਹੀਦਾ ਕਿ ਸਾਡੇ ਇਸ ਵਤਨ ਵਾਸਤੇ ਉਸ ਕੁਰਬਾਨੀਆਂ ਨੂੰ ਯਾਦ ਰੱਖਿਆ ਹੈ। ਤੁਸਾਂ ਜਿਹੜਾ ਅਗਲੇ ਦਿਨ ਸਵਾਲ ਕੀਤਾ ਸੀ, ਬਹੁਤ ਪਿਆਰਾ ਸਵਾਲ ਸੀ, ਮੈਂ ਉਸ ਸਵਾਲ ਦਾ ਅਜੇ ਫਿਰ ਕਹਾਂਗਾ ਕਿ ਜਦੋਂ ਅਸੀਂ ਪਾਕਿਸਤਾਨ 'ਚ ਬੈਠੇ, ਪਾਕਿਸਤਾਨ ਤੋਂ ਬਾਹਰ ਬੈਠੇ ਹੁੰਦੇ ਹਾਂ, ਤੇ ਸਾਨੂੰ ਇੱਥੇ ਪਾਰਟੀਜ਼ਮ ਤੇ ਆਪਣੀ ਪਸੰਦ ਨਾ ਪਸੰਦ ਤੋਂ ਉੱਤੇ ਉੱਠ ਕੇ ਹਰ ਵਕਤ ਪਾਕਿਸਤਾਨ ਦਾ ਝੰਡਾ ਚੁੱਕਣਾ ਚਾਹੀਦਾ ਅੱਜ। ਬਾਕੀ ਤੁਸੀਂ
0: ਦੂਸਰਿਆਂ ਨੂੰ ਗੱਲ ਦਿਓ। ਬਹੁਤ ਸ਼ੁਕਰੀਆ ਜਨਾਬ। ਬਹੁਤ ਸ਼ੁਕਰੀਆ। 5794 ਸਰ, ਚੋਇਸ ਸਾਹਿਬ ਆਪ ਆਉਣੇ ਨੇ, 5794 ਆਪ ਆਉਣੇ ਨੇ ਸਰ, ਬਾਤ ਕੀਜੀ।
11: ਅਸਲਾਮੁ ਅਲੈਕੁਮ।
0: ਜੀ ਵਾਲੇਕੁਮ ਸਲਾਮ ਸਰ। ਵਾਲੇਕੁਮ ਸਲਾਮ ਸਰ।
11: ਬੱਤੀ ਸਾਹਿਬ, ਸਭ ਤੋਂ ਪਹਿਲੇ ਤੋਂ ਆਪਕੋ ਜਨਾਬ, ਮੇਰੇ ਤਮਾਮ ਪਿਆਰੇ ਪਿਆਰੇ ਜੋ ਵੀ ਲਿਸਨਰ ਹੈ, ਉਨ ਸਭ ਕੋ ਜਸ਼ਨ ਆਜ਼ਾਦੀ ਮੁਬਾਰਕ ਹੋ।
0: ਥੈਂਕ ਯੂ ਸਰ, ਬਹੁਤ ਸ਼ੁਕਰੀਆ, ਖੈਰ ਮੁਬਾਰਕ।
11: ਬੱਤੀ ਸਾਹਿਬ, ਬਾਤ ਇਹ ਹੈ ਕਿ ਹਰ ਬੰਦੇ ਕੇ ਜਜ਼ਬਾਤ ਔਰ ਅਹਿਸਾਸਾਤ ਇੱਕ ਜੈਸੇ ਨਹੀਂ ਹੋਤੇ।
0: ਬਿਲਕੁਲ ਠੀਕ
11: ਹੈ। ਪਾਕਿਸਤਾਨ ਸੇ ਸ਼ੁਰੂ ਕਰ ਲੇਤੇ ਹੈ, ਫਿਰ ਇਧਰ ਵੀ ਥੋੜਾ ਸਾ ਆ ਜਾਏਂਗੇ।
0: ਜੀ,
11: ਕਿਉਂਕਿ ਬੱਤੀ ਸਾਹਿਬ ਮੇਰੇ ਨਜ਼ਦੀਕ ਆਜ਼ਾਦੀ ਇੱਕ ਬੜੀ ਨਿਮਤ ਹੈ। ਜਿਸ ਤਰ੍ਹਾਂ ਹਮਾਰੇ ਬਹੁ ਜਦਾਦ ਨੇ, ਕਾਇਦ ਆਜ਼ਮ ਰਹਿਮਤੁੱਲਾ ਅਲੈਹ ਨੇ ਆਪਣੀ ਕਾਇਦਾਨਾ ਸਲਾਹੀਤੋਂ ਕੇ ਤਹਿਤ ਇਸ ਮੁਲਕ ਕੋ ਹਾਸਲ ਕੀਆ, ਖੁਦਾਰਾ ਇਸਕੀ ਕਦਰ ਕਰਨੀ ਚਾਹੀਏ। ਉਨ ਲੋਕੋ ਕੋ ਦੇਖੇ ਜੋ ਅਭੀ ਵੀ ਗੁਲਾਮਾਨਾ ਜ਼ਿੰਦਗੀ ਬਸਰ ਕਰ ਰਹੇ ਹੈ, ਉਹਨੇ ਪੁੱਛੇ ਜਾ ਕੇ ਕਿ ਆਜ਼ਾਦੀ ਕੀ ਨਿਮਤ ਕਿਆ ਹੋਤੀ ਹੈ।
0: ਬਿਲਕੁਲ ਸਹੀ।
11: ਔਰ ਫਿਰ ਇਸ ਵਿੱਚ ਜਿਸ ਤਰ੍ਹਾਂ ਆਪਣੇ ਫਰਮਾਇਆ ਕਿ ਕਿਤਨੀ ਜਾਨੇ ਔਰ ਹਿਜਰਤ, ਕਿਨ ਕਿਨ ਲੋਕੋ ਨੇ ਆਪਣੇ ਮਾਲ ਲੁਟਾਏ, ਆਗੇ ਪਿੱਛੇ ਜੋ ਵੀ ਹੁਆ, ਅਲਹਮਦੁਲਿਲਾ ਹਮੇ ਇੱਕ ਆਪਣਾ ਮੁਲਕ ਮਿਲ ਗਿਆ, ਦੋ ਕੌਮੀ ਨਜ਼ਰੀਏ ਕੀ ਬੁਨਿਆਦ ਪੇ ਮਿਲ ਗਿਆ, ਜਿਸ ਪੇ ਹਮ ਲਾ ਇਲਾਹਾ ਇਲੱਲਾ ਕੀ ਬੁਨਿਆਦ ਪੇ ਹਮ ਆਪਣਾ ਸਾਰੇ ਮਾਮਲਾਤ ਤੈਅ ਕਰ ਸਕਤੇ ਥੇ। ਔਰ ਚਲੋ, ਕਮੀ ਕੁਤਾਈ ਤੋ ਹੈ, ਇਸ ਮੇ ਕੋਈ ਸ਼ੱਕ ਨਹੀਂ, ਜੋ ਵੀ ਆਇਆ ਹੈ ਕਮੀ ਕੁਤਾਈ ਤੋ ਸਭ ਮੇ ਹੈ, ਲੇਕਿਨ ਯੇ ਤੋ ਨਹੀਂ ਹੋ ਸਕਤਾ ਕਿ ਅਬ ਉਸਕੋ ਹਮ ਜਨਾਬ ਇਸ ਤਰ੍ਹਾਂ ਗਲਤ ਅੰਦਾਜ਼ ਮੇ ਪੇਸ਼ ਕਰੇ। ਬੱਚੇ ਸਾਹਿਬ, ਮੇਰੇ ਖਿਆਲ ਮੇ ਯੇ ਐਸਾ ਦਿਨ ਹੋਣਾ ਚਾਹੀਏ ਕਿ ਇਸ ਦਿਨ ਪੇ ਸਭ ਲੋਗੋ ਕੋ ਇੱਕ ਝੰਡਾ, ਜਿਸੇ ਪਾਕਿਸਤਾਨੀ ਪਰਚਮ ਕਹਤੇ ਹੈ, ਵੋ ਸਿਰਫ ਉਠਾਨਾ ਚਾਹੀਏ। ਕੋਈ ਵੀ ਅਕਰਾਸ ਦਾ ਬੋਰਡ ਮੈਂ ਬਾਤ ਕਰ ਰਿਹਾ ਹੂੰ,
0: ਠੀਕ ਹੈ,
11: ਇੱਕ ਪਰਚਮ ਹੋਣਾ ਚਾਹੀਏ, ਆਪਣੀ ਨਿਮਤ ਕਾ ਇਜ਼ਹਾਰ ਕਰਨਾ ਚਾਹੀਏ ਔਰ ਅੱਲਾ ਕਾ ਸ਼ੁਕਰ ਅਦਾ ਕਰਨਾ ਚਾਹੀਏ। ਇਸ ਮੇ جو بھی گورنمنٹیں آتی ہیں اپنے اپنے دور میں بھی وہ جو کوئی بھی اس میں اپنا فلیگ, ہر دور کی میں بات کر رہا ہوں, آج کی میں نہیں کر رہا, ایک پرچم ہونا چاہیے, ہمیں سب کو ایک ہونا چاہیے. کچھ قومی معاملات ایسے ہوتے ہیں جس پہ کوئی جناب آپ اس طرح کی جو ہے نا پولیٹیکل اس طرح کی کوئی امیجنگ وغیرہ نہیں کر سکتے, نہ ہونی چاہیے, بلکہ یہ لا بنا دینا چاہیے. باقی یہ کوئی بات بتی صاحب دیکھیں, بتی صاحب تکالیف میں پہلے بتایا ہر دور میں ہر سیاستدان کو تکالیف آگے پیچھے آئی ہیں, خاص صاحب کے دور میں بھی آئی ہیں, آج ان کو ہے, نواز شریف سے زیادہ تو نہیں کسی کو آئی ہوں گی, تین دفعہ اس بندے کے ساتھ زیادتی کی گئی اور اسٹیبلشمنٹ میں کی اور ساری دنیا جانتی ہے. بات یہ ہے کہ پولیٹیکل بات کم کرتے ہیں, سمپل یہ بات کرتے ہیں, ہماری عدلیہ بھی اسٹیبلشمنٹ بھی سیاستدان بھی سب کو چاہیے کہ اپنے ملک کی خاطر ان معاملات کو کم کریں, ایک دوسرے کے ساتھ ٹیبل پہ بیٹھے, معاملات طے کریں اور ایک فیوچر کا لائحہ عمل مقصد سامنے لایا جائے. اب بات یہاں جب کی جاتی ہے نا تو کاؤنسلر صاحب ہمارے لیے بڑی باعث عزت ہے, ان کو بھی چاہیے کہ تھوڑا سا کمیونٹی کے ساتھ رابطہ تھوڑا زیادہ بڑھائیں, اور جو لوگ بھی ان کے آفس میں جاتے ہیں وہاں پہ ٹیلی فون وغیرہ جو بھی ہوتا ہے یا اپوائنٹمنٹ لینے کا وقت ہوتا ہے آگے پیچھے, یہ تھوڑا سا اس میں زیادہ سے زیادہ جتنی بہتری لا سکیں ان کے لیے بھی اچھا ہے, ہمارے لیے بھی اچھا ہے. آفٹر آل وہ ہمارے لیے اگر بیٹھے ہیں تو کوشش یہ ہونی چاہیے کہ کمیونٹی کے ہر بندے کے ساتھ, پھر وہی بات ہے ان پولیٹیکل کاموں سے ہٹ کے کہ کس کی گورنمنٹ ہے کیا کس کی نہیں ہے, وہ یہاں سفیر ہے پاکستان اینڈ وی آر دا امبیسڈر آف پاکستان, ایوری باڈی دس
12: تھینک یو سر جی,
11: سو وی شوڈ ریسپیکٹ دس.
12: ٹھیک, تھینک یو سر, بہت شکریہ, بہت شکریہ, اللہ حافظ. 8156 سر آپ آن ہے نا, 8156 جی جناب.
13: دیکھیے بچے صاحب, یہ ملک پاکستان بنایا گیا تھا اسلام کے نام پہ
12: جی,
13: موٹیو ہمارا یہ تھا کہ آئیڈیل ملک دنیا میں ملک یہاں انصاف کا بول بالا ہوگا, ہر آدمی کو اس کے حقوق ملیں گے, تو کیا ہم اس میں کامیاب ہو گئے؟ بالکل بھی نہیں ہوئے. ہم تو تنچلی کی طرف ہیں. مجھے یاد ہے ارلی لوگ اپنے لے کے جاتے تھے پین وغیرہ دفتر کا کام کرنے کے لیے, دفتر کی چیزیں گھر اٹھا کر لیا, تو جذبہ تھا ایک جو ہے وہ
12: جی.
13: گریجولی ہم جو ہے, اب آپ مجھے بتائیں پاکستان میں کوئی صوبائی حکومت میں یا فیڈرل یا جہاں جہاں کی بندی ہے یا سٹی وان, آپ کا معمولی سا کام, معمولی سا بھی, وہ حکومتی فیس الگ ہے اور اوپر سے چائے پانی رشوت کے بغیر آپ کا کوئی کام لیتا ہی نہیں, ہو ہی نہیں سکتا. کیا آپ کو ڈیتھ سرٹیفکیٹ لینا ہو یا کسی کے برتھ سرٹیفکیٹ رجسٹر کرانے جائیں, وہ کہتے جی یہ فیس یہ ہے اور بھائی اوپر سے نہیں دیں گے, نہیں ہوگا. لیکن پٹی صاحب, میں کوئی مذہبی آدمی نہیں ہوں لیکن اصول پسند ہوں. میں نے 35 سال دبئی میں کام کیا, کبھی بھی میں نے ہنڈیا والا کے پاس نہیں گیا, ہمیشہ بینک سے پیسے
12: بھیجے
13: کیونکہ میں اس کو غلط سمجھتا ہوں.
12: ٹھیک,
13: میں نے 100 دفعہ کسٹم میں آیا ہوگا کراچی, لیکن با خدا میں ہلپن کہتا ہوں میں نے 1 پیسہ رشوت نہیں دیا. انہوں نے مجھ کو بہت تنگ کیا, یوں یوں میں لے کے نہیں آتا تھا ایسی چیزیں, میں یہ کہتا تھا میں ڈیوٹی لگاؤ, پیچھا نہیں نہیں جی آپ نے کیا سوچا, میں نے کہا میں نے کچھ نہیں سوچنا, آپ نے, میں اکیلا جا کے لڑتا رہا دفتروں سے, میرے کام نہیں ہوئے, میں فائلیں منہ پہ پھینک کے آ گیا ان افیسروں کے, لیکن میں نے رشوت نہیں دی, میں نے اپنے حصے کا یہ چراغ جلایا
12: جو
13: کوئی مانے یا نہ مانے,
12: میں نے
13: اپنی طرف سے کوشش کی کہ رشوت نہ دی.
12: اچھی
13: میرا
12: بات.
13: لوگ مذاق اڑاتے تھے میرے دوست کہ یار پاگل آدمی ہے, سسٹم کو نہیں سمجھتا, ہم 2 منٹ میں آتے ہیں اپنی چیزیں چھڑوا کے آ جاتے ہیں, یہ پاگل آدمی ہر ڈپارٹمنٹ سے جا کے لڑتا جھگڑتا رہتا ہے, اس کا کام نہیں آتا, اپنی چھٹی
12: سر ہمیں امید تو رکھنی چاہیے نا, مطلب ہم صحیح بات ہے کہیں نہ کہیں بہت زیادتی ہیں, لیکن امید رکھنی چاہیے, اللہ کرے کچھ چیزیں بہتر ہو جائیں تو ہم یہی یہاں بیٹھ کے تو دعائیں کر سکتے ہیں. آپ کا شکریہ سر, تھینک یو ویری مچ, بہت شکریہ. شبیر بھائی آپ آنے رہیں, شبیر بھائی آپ آنے رہیں, بات کیجیے.
14: السلام علیکم.
12: وعلیکم السلام جناب. وعلیکم السلام. جشن زادی مبارک.
14: سب سے پہلے آپ سب کو پاکستان کی پیدائش آزادی کے دن کی مبارک ہو.
12: تھینک یو, بہت شکریہ.
14: پاکستان جیسے کہ ابھی ایک صاحب نے کہا اسلام کے نام پہ, بالکل ہمیں پریکٹس اسلام کی ہی کرنی چاہیے, کیونکہ ہم نے ڈبل اپنا سٹینڈرڈ رکھا ہوا ہے. ایک طرف سے اسلام کرتے ہیں جہاں ہمیں ضرورت پڑتی ہے, دوسری طرف سے ہم نقل جو ہے وہ غیر اسلامی ملکوں کی کرتے ہیں, ان کو سپورٹ کرتے ہیں. تو ہم لوگوں کو سب سے پہلے تو سچ بولنا چاہیے, انصاف ہمارا صحیح ہونا چاہیے, ایجوکیشن کو آگے بڑھانا چاہیے, اور یہ جھوٹ اور بے ایمانی اور یہ رشوت یہ سب اسلام کے خلاف ہے. جو ہم لوگوں کی پریکٹس ہے اس کو جو ہے چینج کرنی چاہیے. تو بس میں یہ کہہ سکتا ہوں کہ اگر اپنے آپ کو تبدیل کریں گے تو ہی جو ہے وہ ہم آگے بڑھ سکیں گے,
12: بالکل ٹھیک,
14: ورنہ ویسے کہ ویسے ہی 80 سال ہو گئے ہم لوگوں کو.
12: چلیے تھینک یو سر, بہت شکریہ, تھینک یو ویری مچ, بہت شکریہ. آج اتنی کالز لے سکتا تھا میں, ایک ملی نغمہ آپ کے لیے پیش کریں گے, تھوڑے سے کمرشلز ہیں, اس بات کلوزنگ طرف چلیں گے. اسٹوڈیوز میں رابطے کے نمبر 416-593-0003. آپ تمام کو جشن آزادی پاکستان بہت بہت مبارک ہو.